ਤੇ ਬੜੇ ਅਹਿਮ ਹੋਣ। ਇਨ੍ਹਾਂ ਵਿੱਚੋਂ ਇੱਕ ਸ਼ੋਭਾ ਤਾਂ ਇਸ ਨਾਲ ਮੁਨਸਲਿਕ ਲੋਕ ਮਸਲਨ ਫਾਇਰ ਫਾਈਟਰਸ ਵੀ ਬੜੇ ਅਹਿਮ ਹਨ। ਅੱਜ 4 ਮਈ ਕੋ ਆਲਮੀ ਫਾਇਰ ਫਾਈਟਰਸ ਡੇ ਦੇ ਤੌਰ ਤੇ ਮਨਾਇਆ ਗਿਆ। ਇਹ ਦਿਹਾੜਾ ਫਾਇਰ ਫਾਈਟਰਸ ਵਾਸਤੇ ਵਕਫ ਹੈ ਜਿਹੜੇ ਆਪਣੇ ਸਮਾਜ ਔਰ ਮਾਹੌਲ ਦੀ ਰਾਖੀ ਕੀਤੇ ਵਾਸਤੇ ਆਪਣੀ ਜਾਨ ਖਤਰੇ ਵਿੱਚ ਬੈਂਦੇ। ਇਹ ਦਿਹਾੜਾ ਇਨ੍ਹਾਂ ਹੀ ਫਾਇਰ ਫਾਈਟਰਸ ਕੋ ਯਾਦ ਕੀਤੇ ਵਾਸਤੇ ਮਨਾਇਆ ਗਿਆ ਜਿਨ੍ਹਾਂ ਸੁਣ ਸਮਾਜ ਦੀ ਖਿਦਮਤ ਕਰਦੇ ਹੋਇਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਗ ਬੁਝਾਉਣਾ ਦੁਨੀਆ ਭਰ ਵਿੱਚ ਸਭ ਤੋਂ ਅਹਿਮ ਤਾਂ ਜ਼ਰੂਰੀ ਖਿਦਮਤ ਵਿੱਚੋਂ ਇੱਕ ਹੈ ਔਰ ਅੱਗ ਬੁਝਾਏ ਵਾਲੇ ਇਸ ਵਿੱਚ ਕਲੀਦੀ ਕਿਰਦਾਰ ਹਨ। ਉਹ ਹਰ ਦਿਹਾੜੇ ਆਪਣੀਆਂ ਜ਼ਿੰਦਗੀਆਂ ਖਤਰੇ ਅੱਗਾ ਲਾ ਕੇ ਦੋਹਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਹਨ। ਸਾਮੀਨ ਯਾਦ ਰਹੋ ਜੇ ਆਕਾਸ਼ਵਾਣੀ ਯਾਨੀ ਆਲ ਇੰਡੀਆ ਰੇਡੀਓ ਨਸ਼ਰੀਆਤ ਦੇ ਸ਼ਾਨਦਾਰ 90 ਸਾਲਾ ਤਕਰੀਬਾਤ ਦਾ ਜਸ਼ਨ ਮਨਾ ਰਹੇ। ਇਸ ਦਾ ਸਫ਼ਰ 8 ਜੂਨ 1936 ਈਸਵੀ ਕੋ ਸ਼ੁਰੂ ਹੋਇਆ ਸਾ। ਇਹ ਦਿਹਾੜਾ ਮੁਲਕ ਦੀ ਸਕਾਫਤੀ ਇਤਲਾਤ ਔਰ ਨਸ਼ਰੀਆਤ ਦੀ ਤਾਰੀਖ ਵਿੱਚ ਇੱਕ ਖਾਸ ਕੜੀ ਦੀ ਨਿਸ਼ਾਨਦੇਹੀ ਕਰ ਜਿੱਥੇ ਆਵਾਜ਼ ਪੈਦਾ ਹੋਈ ਔਰ ਨਸਲਾਂ ਤਿਕਰ ਗੂੰਜਦੀ ਰਹੀ। ਸਾਮੀਨ ਇਹ ਵੀ ਯਾਦ ਰਹੋ ਜੇ 100 ਦਿਹਾੜਿਆਂ ਦਾ ਨਸ਼ਾ ਮੁਕਤ ਭਾਰਤ ਅਭਿਆਨ ਹੈ ਜਿਹੜਾ ਮਿਸ਼ਨ ਉਹ ਸ਼ੁਰੂ ਹੋਇਆ ਔਰ ਇਸ ਵਿੱਚ ਹਰ ਗ੍ਰਾਂ ਸ਼ਹਿਰ ਕਸਬਾ ਜਾਤ ਥੀਂ ਲੋਕ ਨਿੱਕੇ ਬੜੇ ਬਜ਼ੁਰਗ ਨੌਜਵਾਨ ਸਕੂਲੀ ਬੱਚੇ ਸਭ ਸ਼ਾਮਲ ਹਨ। ਸਭਾਂ ਦਾ ਇਹ ਮਕਸਦ ਹੈ ਜੇ ਇਸ ਬਿਮਾਰੀ ਕੋ ਜੜ ਥੀ ਮਕਾ ਕਾ ਸਾਕਿਨ ਹੈ। ਤਾਂ ਸਾਮੀਨ ਗੱਲਾਂ ਹੋਰ ਵੀ ਕਰ ਸਨ ਤਾਂ ਆਓ ਪਹਿਲਾਂ ਸੁਣਦੇ ਹਾਂ ਫਯਾਜ਼ ਅਹਿਮਦ ਖਾਨ ਦੀ ਆਵਾਜ਼ ਵਿੱਚ ਇਹ ਗੀਤ ਕਲਾਮ ਹੈ ਮਕਬੂਲ ਸਾਹਿਲ ਦਾ।

ਇਹ ਅਜੇ ਸ਼ਿਕੰਜੇ ਵਿੱਚ ਇਹਨਾਂ ਜੇ ਇਹ ਮਾਲਾ ਨਾਲ ਜਾਨੀ ਨੁਕਸਾਨ ਵਿੱਚ ਹਨ। ਜ਼ਿੰਦਗੀ ਕੋ ਸੁਖੱਲਾ ਬਣਾਵਾਂ, ਜੀਣੇ ਕੋ ਆਸਾਨ ਬਣਾਵਾਂ ਔਰ ਮੁਸ਼ਕਲਾਂ ਥੀਂ ਇਸ ਕੋ ਬਚਾਵਾਂ। ਕਿਉਂ ਜੇ ਜ਼ਿੰਦਗੀ ਇੱਕ ਬੜੀ ਨਿਆਮਤ ਹੈ। ਤਸਾਮੀਨ, ਆਓ ਸੁਣਦੇ ਹਾਂ ਅਗਾ ਅਬਦੁਲ ਰਸ਼ੀਦ ਕੁਰੇਸ਼ੀ ਦੀ ਆਵਾਜ਼ ਵਿੱਚ ਇਹ ਮਾਇਆ।

ਦੀ ਆਵਾਜ਼ ਵਿੱਚ ਸੁਣ ਰਿਹਾ ਸੀ ਮਾਈਆ, ਉਮੀਦ ਕਰ ਸਾਂ ਤੁਸੀਂ ਪਸੰਦ ਕੀਤਾ ਸੀ। ਸਾਮੀਨ ਦਿਲ ਤੱਚੇ ਦਾ ਆਸਾ ਤੁਸੀਂ ਨਾਲ ਹੋਰ ਗੱਲਾਂ ਕਰਾਂ, ਪਰ ਇਹੋ ਪ੍ਰੋਗਰਾਮ ਦਾ ਵੇਲਾ ਇੱਥੇ ਮੁਕਦਾ ਹੈ ਅਤੇ ਇਸ ਦੇ ਨਾਲ ਆਪਣੇ ਮੇਜ਼ਬਾਨ ਸ਼ਬੀਰ ਅਹਿਮਦ ਸ਼ਮਸ ਅਤੇ ਪ੍ਰੋਗਰਾਮ ਦੇ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਦਿਓ ਇਜਾਜ਼ਤ। ਅੱਲਾ ਬੇ ਉਮੀਦ ਕਰ ਸਕਦਾ।

0: ਹੁਣ ਜਿਹੜੀ ਇਹ ਸਿਰਾ ਦੀ ਇੱਕ ਸਿਰਾ ਦੀ ਸ਼ੁਰੂ ਕਰੀ ਦੂਜਾ ਸਿਰਾ ਦੀ
1: ਅੰਮ੍ਰਿਤਸਰ ਜੀ ਕਿਤਾ ਨੇ ਕਿਤਾ
0: ਉਸ ਨਾਲ ਇੱਕ ਚੀਜ਼ ਇੱਕ ਮੇਰਾ ਉਹ ਜ਼ਿਹਨ ਮੈਂ ਆਈ ਕਿ ਕਿਆ ਹਮ ਵੀ ਇਹ ਸੋ ਕੁਝ ਕਰ ਸਕਾਂ ਇਹ ਸੋ ਕੁਝ ਕਹਿ ਸਕਾਂ ਔਰ ਇੱਕ ਰਵਾਨੀ ਜੀ ਆਈ ਜੀ ਜੀ
1: ਅਦਬਦਾਰ ਦਿਲਚਸਪੀ
0: ਆ ਅਦਬਦਾਰ ਦਿਲਚਸਪੀ
1: ਆਮ ਜੋ ਕਹਿ ਸਕਾਂ
0: ਦਿਲਚਸਪੀ ਜਿਹੜੀ ਥੀ ਉਹ ਫਿਰ ਨਾਲ ਨਾਲ ਟੁੱਟਦੀ ਰਹੀ ਉਸਕੇ ਬਾਅਦ ਹਾਈ ਸਕੂਲ ਮੈਂ ਜਿਸ ਲੱਗੀ ਫਿਰ ਇਹ ਬੱਚੋ ਨਾ ਆਸਾਨ ਵਾਸਤੇ ਜਾਂ ਪ੍ਰੇਅਰ ਵਗੈਰਾ ਮੈਂ ਮਜ਼ਾਇਆ ਨਜ਼ਮ ਲਿਖਣੀ ਸ਼ੁਰੂ ਕਰੀ ਗੁਜਰੀ ਮਾਂ ਕੁਝ ਡੋਗਰੀ ਮਾਂ ਕੁਝ ਇਸਮਾਂ ਉਰਦੂ ਮਾਂ ਜਿਸੀ ਟੁੱਟੀ ਫੁੱਟੀ ਜੋ ਕੁਝ ਵੀ ਜਿਹੜੀ ਜ਼ਬਾਨ ਬਿਨਾ ਆਵੇਂ ਤੇ ਹੋਣਗੇ ਵਿੱਚ ਤੋ ਉਸਕੇ ਬਾਅਦ ਜਿਸ ਵੇਲੇ ਮੈਂ ਟੀਚਰ ਲੱਗੂ
1: ਜੀ
0: ਤੋ ਮੈਨਾਂ ਉਹ ਮਾਹੌਲ ਨਾ ਮਿਲਿਓ
1: ਠੀਕ
0: ਵੇ ਜਿਹੜਾ ਥਾ ਮੇਰਾ ਸੰਗੀ ਜਿਹੜਾ ਥਾ ਵੇ ਜਾਂ ਬੂਟਾਂ ਕੀ ਗੱਲ ਕਰੇ ਚਲੋ ਜਾਂ ਸੂਟ ਕੀ ਗੱਲ ਕਰੇ ਤਾਂ ਜਾਂ ਕਿਸੇ ਡਿਗਰੀ ਕੀ ਗੱਲ ਕਰੇ ਤਾਂ ਕਿਸੇ ਪ੍ਰਮੋਸ਼ਨ ਕੀ ਗੱਲ ਕਰੇ ਤਾਂ ਲੇਕਿਨ ਮੇਰੋ ਜਿਹੜੋ ਟੇਸਟ ਤੋ ਉਸ ਤੋਂ ਵੇ ਦੂਰ ਥਾ
1: ਅੱਛਾ ਜੀ
0: ਤੋ ਇਸ ਵਾਸਤੇ ਫਿਰ ਮੈਨਾਂ ਇਹੋ ਕਰਨਾ ਵੀ ਹੋ ਕੇ ਮੈਂ ਅਕੈਡਮੀ ਵਿੱਚ ਪੋਸਟ ਨਿਕਲੀ ਰਿਸਰਚ ਅਸਿਸਟੈਂਟ ਗੋਜਰੀ ਕੀ ਮੈਂ ਇਸ ਵਾਸਤੇ ਅਪਲਾਈ ਕਰਿਓ ਮੇਰੀ ਸਿਲੈਕਸ਼ਨ ਹੋ ਗਈ
1: ਜੀ
0: ਤੋ ਮੈਂ ਐਜੂਕੇਸ਼ਨ ਡਿਪਾਰਟਮੈਂਟ ਛੋੜ ਦਿੱਤੋ
1: ਅੱਛਾ ਇਸ ਮਹਿਕਮੇ ਆ ਗਿਆ
0: ਅਕੈਡਮੀ
1: ਤੇ ਕਲਚਰ ਅਕੈਡਮੀ ਕਾ ਵਿੱਚ ਆ ਕੇ ਤੇ ਕਿਉਂਕਿ ਥਾਰੋ ਆਪਣੋ ਮਾਹੌਲ ਥੋ ਤੋ ਸਭ ਤੋਂ ਪਹਿਲਾਂ ਥਾਰੀ ਜ਼ਾਤੀ ਗੱਲ ਕਰਾਂਗਾ ਕਿ ਤੁਮ ਨੇ ਫਿਰ ਜਿਹੜੀ ਥਾਰੀ ਆਪਣੀ ਸ਼ਾਇਰੀ ਹੈ ਚਾਹੇ ਤੁਹਾਨੂੰ ਨਸਰ ਕੇ ਵਿੱਚ ਕੰਮ ਕਿਉਂ ਹੈ ਤੇ ਕਿਆ ਥਾਰੀ ਕੋਈ ਸਲਾਹ ਕਰੇ ਥੋ ਥਾਰਾ ਉਸਤਾਦ ਤੇ ਇਸ ਮਤਮ ਕਿਸ ਤਰ੍ਹਾਂ ਫਿਰ ਅੱਗੇ ਚੱਲਦਾ ਰਿਹਾ
0: ਮੇਰੇ ਨਾਲ ਸਭ ਤੋਂ ਬੜੀ ਖੁਸ਼ ਨਸੀਬੀ ਮੇਰੀ ਇਹ ਹੈ ਕਿ ਜਿਨ ਲੋਕਾਂ ਨੇ ਗੋਜਰੀ ਕੀ ਬੁਨਿਆਦ ਰੱਖੀ
1: ਜਿਨ ਲੋਕਾਂ
0: ਨੇ ਸ਼ੁਰੂ ਮਾ ਗੋਜਰੀ ਕੇ ਵਿੱਚ ਕੰਮ ਕਰੇ ਉਨਕੇ ਵਿੱਚ ਸਰਵਰੀ ਕਿਸਾਨਾ ਸਾਹਿਬ
1: ਠੀਕ
0: ਜਨਾਬ ਚੌਧਰੀ ਇਕਬਾਲ ਅਜ਼ੀਮ ਸਾਹਿਬ ਦਾ ਇਹ ਨਸੀਮ ਪੁੰਚੀ ਸਾਹਿਬ ਦਾ ਤੋ ਇਨਕੀ ਸੰਗਤ ਮਾਂ ਵੀ ਨਾ ਅਕੈਡਮੀ ਕੇ ਵਿੱਚ ਸ਼ੁਰੂ ਮਾਂ ਇਨਗੋ ਸੰਗੀ ਵੀ ਨਾ ਮਿਲੇ ਉਨਕੀ ਸੰਗਤ ਮਾਂ ਵੀ ਨਾ ਕੰਮ ਕਰਨਾ ਪਿਓ ਔਰ ਉਸਕੇ ਬਾਅਦ ਜੀ ਡੀ ਤਾਇਰ ਸਾਹਿਬ ਵੀ
1: ਜੀ
0: ਹਮ ਕੁਲੀਗ ਥਾ ਦੋ ਉਸਕੇ ਬਾਅਦ ਇਹ ਛੋੜ ਗਿਆ ਮੀਨਾ
1: ਭਾਰਤੀ
0: ਵਗੈਰਾ ਚਲੇ ਗਿਆ
1: ਜੀ ਜੀ
0: ਤੋ ਬਹਰਾਲ ਇਨਗੋ ਸੰਗਤ ਸੰਗ ਵੀ ਮੀਨਾ ਨਸੀਬ ਹੋ ਤੋ ਬੜੋ ਖੁਸ਼ਕਿਸਮਤ ਨੂੰ ਆਪਣਾ ਆਪ ਸਮਝੋ ਫਿਰ ਉਸਕੇ ਬਾਅਦ ਮਾਰੋ ਡਿਕਸ਼ਨਰੀ ਕਾ ਪ੍ਰੋਜੈਕਟ ਚਲਾ ਦੋ ਜਿਸਕੇ ਵਿੱਚ ਮਾਰੇ ਨਾਲ ਬਹੁਤ ਸਾਰਾ ਐਡੀਟੋਰੀਅਲ ਸਟਾਫ ਕਾ ਨਾ ਐਡੀਟੋਰੀਅਲ ਬੋਰਡ ਕਾ ਮੈਂਬਰ ਥਾ ਜਿਨਮਾ ਜਨਾਬ ਇਸਰਾਇਲ ਅਸਰ ਸਾਹਿਬ ਦਾ ਜਿਨਮਾ ਕਰਮਦੀਨ ਚੋਪੜਾ ਸਾਹਿਬ ਦਾ ਜਿਨਮਾ ਪ੍ਰੋਫੈਸਰ ਪੀ ਐਨ ਪੁਸ਼ਪ ਸਾਹਿਬ ਦਾ ਜਿਨਮਾ ਗੁਲਾਮ ਰਸੂਲ ਆਜ਼ਾਦ ਬਢਾਣਾ ਸਾਹਿਬ ਦਾ ਇਹ ਸ਼ਰੀਫ ਮੁਹੰਮਦ ਸ਼ਰੀਫ ਸ਼ਾਹੀਨ ਸਾਹਿਬ ਵੀ ਥਾ ਕੁਝ ਅਰਸਾ ਵਾਸਤੇ ਬਾਅਦ ਮੈਂ ਫਿਰ ਉਨਕੀ ਜ਼ਿੰਮੇਦਾਰੀ ਵੱਧ ਗਈ ਵੇ ਕੇ ਐਸ ਕਰ ਗਿਆ ਤੋ ਥੋੜ੍ਹਾ ਜਿਹਾ ਉਹਨਾਂ ਨੇ ਇਸ ਪਾਸੇ ਦਿਲਚਸਪੀ ਮੈਨੂੰ ਮਸਰੂਫੀਅਤ ਇਸ ਤਰ੍ਹਾਂ ਦੀ ਹੋ ਕੇ ਤਾਂ ਉਹਨਾਂ ਨੂੰ ਵਕਤ ਵੀ ਬਹੁਤ ਘੱਟ ਮਿਲੇ ਤੋ ਇਹਨਾਂ ਲੋਕਾਂ ਦੇ ਨਾਲ ਸ਼ੁਰੂ ਮਾ ਕੰਮ ਕਰਨ ਨੂੰ ਮੌਕਾ ਮਿਲਿਓ ਸਿੱਖਿਓ ਵੀ ਬਹੁਤ ਕੁਝ ਹਾਸਲ ਵੀ ਕਰਿਓ ਸਰਪ੍ਰਸਤੀ ਵੀ ਰਹੀ ਦਸਤੀ ਸ਼ਫਕਤ ਵੀ ਰਹੀ ਔਰ ਖਾਸ ਤੌਰ ਪਰ ਸਰਵਰੀ ਕਿਸਾਨਾਂ ਕੋ ਇਕਬਾਲ ਅਜ਼ੀਮ ਸਾਹਿਬ ਕੋ ਅਤੇ ਨਾਲ ਨਸੀਮ ਪੁੰਚੀ ਕੋ ਫਿਰ ਬੜੀ ਚੀਜ਼ ਇਹ ਹੈ ਕਿ ਵਾਂਗਤ ਕੇ ਨਾਲ ਜੁੜਨ ਨਾਲ ਜਨਾਬ ਹਜ਼ਰਤ ਮੀਆਂ ਬਸ਼ੀਰ ਸਾਹਿਬ ਲਾਰਬੀ ਰਹਿਮਤ ਅਲੇਹਰਾਂ ਕੋ ਦਸਤੀ ਸ਼ਫਕਤ ਉਹ ਵੀ ਮੇਰਾ ਸਿਰ ਪਰ ਰਹੇ ਔਰ ਉਹਨਾਂ ਨੇ ਬਹੁਤ ਸਾਰਾ ਲਿਟਰੇਰੀ ਕੰਮ ਕਰਿਓ ਔਰ ਉਹਨਾਂ ਆਮਨਾ ਵੀ ਥੋੜ੍ਹਾ ਆਪਣੋ ਥੋੜ੍ਹਾ ਬਹੁਤ ਜੜੋ ਵੀ ਹਮਾਰੀ ਅਹਿਲੀਅਤ ਕੇ ਮੁਤਾਬਕ ਥੋੜ੍ਹਾ ਬਹੁਤ ਕੰਟਰੀਬਿਊਸ਼ਨ ਕਰਨ ਕੋ ਮੌਕਾ ਮਿਲਿਓ ਹਾਂ ਬੜੀ ਚੀਜ਼ ਹੈ
1: ਮਨਸਾ ਜੀ ਅਗਰ ਹਮ ਤੁਹਾਨੂੰ ਡਿਕਸ਼ਨਰੀ ਕੋ ਜ਼ਿਕਰ ਛੇੜਿਓ ਨਾ ਤਾਂ ਵਾ ਜਿਹੜੀ ਡਿਕਸ਼ਨਰੀ ਉਸ ਵਕਤ ਬਣੀ ਉਹ ਕਿਤਨਾ ਮੁਸ਼ਕਿਲ ਕੰਮ ਥੋ ਜਾਂ
0: ਬਹੁਤ ਮੁਸ਼ਕਿਲ ਥੋ ਕਿਉਂਕਿ ਕਾਇ ਬੁਨਿਆਦ ਗੋਜਰੀ ਕੇ ਵਿੱਚ ਡਿਕਸ਼ਨਰੀ ਕਾ ਨਾਂ ਕੇ ਨਾਲ ਨਹੀਂ ਥੀ ਔਰ ਫਿਰ ਇਹ ਕਿ ਯਾ ਹਮਨੇ ਮੋਨੋਲਿੰਗਵਲ ਬਣਾਈ ਥੀ ਯਾਨੀ ਗੋਜਰੀ ਡਿਕਸ਼ਨਰੀ ਔਰ ਗੋਜਰੀ ਕੋ ਗੋਜਰੀ ਮਾਈ ਮੀਨਿੰਗ ਤੋ ਵਨ ਬਟ ਸਬਸਟੀਟਿਊਸ਼ਨ ਜੜੋ ਨਾ ਇੱਕ ਹੀ ਜ਼ੁਬਾਨ ਕੇ ਵਿੱਚ ਉਸਕੋ ਮਤਬਾਲ ਟੂਰਨੋ ਜੜੋ ਉਹ ਬੜੀ ਦਿੱਕਤ ਆਵੇ ਫਿਰ ਇਸਕੀ ਐਟਾਮੋਲੋਜੀ ਜਿਹੜੀ ਵਾ ਵੀ ਬੜੀ ਦਿੱਕਤ ਆ ਪੈ ਤੀ ਫਿਰ ਇਸਕੋ ਸਕ੍ਰਿਪਟ ਜਿਹੜੋ ਥੋ ਉਸਕੀ ਤੋ ਇਨ ਸਾਰੀਆਂ ਚੀਜ਼ਾਂ ਨਾਲ ਸੋਚ ਕੇ ਇਨਕੇ ਵਿੱਚ ਸਭ ਤੋਂ ਬੜੀ ਮਾਰਾ ਨਾਲ ਜਿਹੜੀ ਰਹਿਨਮਾਈ ਰਹੀ ਜਿਹੜੋ ਮੇਨ ਕੰਟਰੀਬਿਊਸ਼ਨ ਰਹੀ ਵਾ
1: ਦਰਜਾਤ ਬੁਲੰਦ ਕਰੇ ਕਿ ਉਹਨੇ ਜਿਹੜਾ ਕੰਮ ਕੀਤਾ ਫਾਇਦਾ ਉਠਾਉਣ ਲਗਾ ਹਮ ਉਸੇ ਨਾ ਅੱਗੇ ਦੌੜਾਂ ਲਗਾ ਖੈਰ ਠੀਕ